ਉਠਾਂ ਵਾਲੇ ਬਲੋਚ ਪੁੰਨੂ ਨੂੰ ਚੁੱਕ ਕੇ ਲੈ ਗਏ। ਥਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ ਗੱਲਾਂ ਕਰਦੀ ਆ।